ਮਾਨ ਵਿਦਾਲ ਵਾਸ਼ ਰਸੂਲ ਉਂਗੇ ਤੇਰੇ ਫੁਰਤਮ ਫੁਨ ਵਿ ਰਸੂਲ ਖਮਗਾ ਥਿਮੰ ਖਲੇ ਗੇ ਫਾਨੁ ਨੁਵਮੇ ਥਿਮੰ ਖਲੇ ਗੇ ਫਾਨਾ ਮੇਦੁ ਆਦਿ ਤੇ ਬੈ ਮੀ ਹੁੰਨਾ ਮੇਦੁ ਇਸ ਖੰਤ ਕੁਰਵਾਨ ਗੋਤੇ ਥਿਮੰ ਖਲੇ ਗੇ ਫਾਨ ਕੰ ਇੰਗਿ ਵੜੇ ਨੁਗਨਵੇ ਥਿਮੰ ਖਲੇ ਗੇ ਫਾਨੰ ਇਵਵਾ ਵਹਿਯ ਕੰ ਮੇਨੁਇ ਥਿਮੰ ਖਲੇ ਗੇ ਫਾਨੁ ਤਬਾਇ ਨੁਵਮੇ ਆਦਿ ಬಯಾ ವೆಗಿಂ ಹುರಿ ಇಂಜಾರ್ ಕುರವ್ವಾ ಬೇಕಲವು ಕಂಗಾ ಮೆನುವಿ ಥಿಮಂ ಕಲೇಗಿ ಫಾನು ನುವಮೆ

0: ਜਿਸ ਬੜਾ ਲਾਮ ਦੁਲੂਗੇ ਅਕੁਰ ਤਾਂ ਵਰ ਬੜਾ ਇਦਣੀ ਫਾਲ ਨੂੰ ਇੰਗੇ ਜ਼ੁਲਮਾਤੀ ਇਲਨ ਨੂਰ ਇਲਨ ਨੂਰ ਵਯੁਖਰਿਜੁਹੁਮ ਮਿਨ ਅਜ਼ੁਲਮਾਤ ਇਤਨਾ ਫਸ਼ਾਇਗ ਕੀ ਆਬਦਾ
1: ਵਾਯ